ਇਹ ਸੁਣਾਂ ਤੂੰ ਮੈਂ ਲੋਕ ਗੀਤ ਗਾਣੇ ਵਾਲੇ ਥੇ ਸੋਮ ਕ੍ਰਿਸ਼ਨ ਇਸ ਲੋਕ ਗੀਤਾ ਸਾਥੀ ਮਾਰੇ ਅੱਜ ਕੇ ਕਾਰਿਕ੍ਰਮ ਰਾਜੂ ਟੈਮ ਸੇਬਿਓ ਗੁਆ ਏਬੇ ਮਾਂਖੇ ਦਿਓ ਇਜਾਜ਼ਤ ਸਭੀ ਸੁਣਨੇ ਵਾਲਿਆਂ ਕੇ ਰਾਮ ਰਾਮ।

ਕੀ ਨੋਰਿੰਗ ਬਾਈ ਸਹੀ ਨਮਸਕਾਰ ਜੋ ਆਕਾਸ਼ਵਾਣੀ ਸ਼ਿਮਲਾ ਕੇਂਦਰ ਤੋਂ ਜੋ ਪ੍ਰੋਗਰਾਮ ਕਲਪਾਰੰਗ ਕੁੱਲੂ ਰੀਲੇ ਕੇਂਦਰ ਉਜਲੀ ਰੀਲੇ ਹਾਚੋ ਬਾਈ ਸਹੀ ਗ ਸੁਦੇਸ਼ ਨੇਗੀ ਪੇਸ਼ਲਨੋ ਤੋਂ ਕੀ ਨੋਰਿੰਗ ਪ੍ਰੋਗਰਾਮ ਦੋਖ ਬਾਈ ਸਹੀ ਰਾਜ਼ੀ ਖੁਸ਼ੀ ਤੋਂ ਚਾਹੇ ਗ ਆਸ਼ਾ ਲਨ ਤੋਂ ਕਿਨਾ ਚੋਏ ਕੀ ਰਾਜ਼ੀ ਖੁਸ਼ੀ ਨੀਤੀ ਮਨੀਆ ਦੇ ਦੋਖਤੋਰੋ ਮਿਆਤਾ ਵਾਲ ਰਾਂਗਲੀ ਹਾਚਿਸ ਦੁਨੀਓ ਕਸ਼ਾਨੂ ਫਾਇਓ ਲੁਕੋ ਚਾਂਗਲੀ ਤੋਂ ਹੁਣ ਰਾਂਗਤਾ ਵਾਲ ਹਾਚਿਸ ਨੀਤੋ ਦੁੱਖ ਜੂ ਮੌਸਮ ਕੁਮੋ ਦੋਖੁਨ ਮਰਾਓ ਡਿਆਊ ਲੀ ਸਵਸਥ ਆਮੂ ਜ਼ਰੂਰੀ ਨੀਜ ਦੋ ਤੰਗਿਸ ਦੋਖੁਨ ਮਰਾ ਪੰਜੂ ਡਿਆਊ ਸਵਸਥ ਆਮੂ ਤਾਏਸ ਤੀ ਦੋਗੋ ਦੋ ਐਸਾ ਤੁਇਮ ਗਿਆਮ ਨੀਓ ਸਾਥੀ ਸਾਥ ਜੂ ਨਮਸ ਖੋ ਗੰਦੰਗ ਪੋਚਨ ਗਿਆਮੀ ਮਰਾਓ ਡਿਆਊ ਕੁਮੋ ਤਿਉ ਕਮੀ ਹਚਿਮ ਮਸ਼ੇਨਿਕ ਸਿਆਨੀਓ ਮਨਿਆ ਦੇ ਬੈਸੀ ਤੋਰੋ ਪ੍ਰੋਗਰਾਮ ਕੁਮੋ ਦਮ ਦਮ ਗਿਥਾਂ ਤਾ ਲਿਖਿਸੀਬੂ ਤੋਕ ਸਾਥੀ ਖੋਬਰ ਸਾਰੇ ਲਿਖਾ ਸ਼ੇ ਤੋ ਕਚ ਤਾਂ ਉਸ ਪਤਿਆ ਸੀ ਯੂ ਜਨਗਣਨਾ 2027 ਬਾਰੇ ਬੈਸੀ ਜਨਗਣਨਾ ਹਮਲੀ ਦੇਸ਼ੂ ਵਿਕਾਸ ਉਤਾਂਗੇ ਸਨੀਜ਼ ਨਿਓ ਜੂ ਸਰਕਾਰੂ ਜਾਣਕਾਰੀ ਪੋਰਚ ਕੀ ਤੇ ਤਾਂ ਮੀ ਦੋਕ ਹਮ ਨੀਜ਼ ਰਿੰਗੋ ਦੰਗ ਥ ਸੁਵਿਧਾ ਗਾਨੂੰ ਜ਼ਰੂਰਤ ਦੂਰੀਓ ਹਿਮਾਚਲ ਪ੍ਰਦੇਸ਼ੂ ਜਨਗਣਨਾ 2027 ਯੂ ਪ੍ਰਥਮ ਚਰਨ ਯਾਨੀ ਕੀਮਾਨੂ ਸੂਚੀਕਰਨ ਰੰਗ ਕੀਮਾਨੂ ਗੰਨਾਓ ਕਮੰਗ ਸੋਰੁਕ ਜੂਨ ਨਿਸ ਹਜ਼ਾਰ 26 ਤੰਗ ਸੋਆ ਜੁਲਾਈ ਜੂ ਨਿਸ ਹਜ਼ਾਰ 26 ਤੰਗ ਹਜੋਇ ਜੂ ਕਾ ਓਮਸ ਇਤ ਜੂਨ ਸੋਆ ਜੂਨ ਸਤੰਗ ਦੋਕ ਮੀਨੂ ਸੋ ਗੰਨਾਓ ਅਫਸਰਲੀ ਰੈਂਸ਼ਿਦ ਨਿਓ ਜੂ ਦੌਰਾਨ ਖਿਆਜਤਾ ਨਾਗਰਿਕੇਨੂ ਸੀ ਡੋਟ ਸੈਂਸਸ ਡੋਟ ਗੌਰਮੈਂਟ ਡੋਟ ਇਨ ਪੋਰਟਲ ਦੇਨ ਬੀ ਬੀ ਮਰਾਸ ਜਾਣਕਾਰੀ ਦਰਸ ਲੀ ਲਾਨਿਮ ਸੋਕਿਆਸ ਨਿਓ ਜੂ ਜਨਗਣਨਾ ਕਮੰਗ ਆਧੁਨਿਕ ਡਿਜੀਟਲ ਤਕਨੀਕਸ ਹਚੋ ਨਿਓ ਪ੍ਰਾਗਨਕ ਰੰਗ ਪਰਿਆਵੇਸ਼ਕ ਮੋਬਾਈਲ ਯਾ ਖਾਸ ਐਪਲੀਕੇਸ਼ਨ ਮਾਧਿਅਮਸ ਜਾਣਕਾਰੀ ਏਕੇ ਲਨ ਲਾਂਤੀਸ਼ ਪ੍ਰਥਮ ਚਰਨ ਕੁਮੋ ਕੀਮਾਨੂ ਸਥਿਤੀ ਪੇਰੰਗੂ ਠਠ ਸੁਵਿਧਾਗਾਰੰਗ ਸੰਪਤ್ਤਿਗਾਰੰਗ ਜੁੜੇਸ਼ਿਤ ਜੂ ਨਿਜ ਸੋਰੂਮ ਪ੍ਰਸ਼ਨਲੀ ਈਜ ਈਜ ਨਿਓ ਜੋਰ ਜੂ ਨੇਮਿਕਲੀ ਜ਼ਰੂਰੀ ਨਿਜ ਕੀ ਜਨਗਣਨਾ ਰਾਂਸ਼ਿਤ ਜੂ ਚੋਈ ਜਾਣਕਾਰੀ ਗਾ ਜਨਗਣਨਾ ਅਧਿਨਿਯਮ 1948 ਤਹਿਤ ਤਾਜ ਨਿਓ ਜੂ ਉਪਯੋਗ ਸਿਰਫ ਸਰਕਾਰੀ ਯੋਜਨਾ ਗਾ

ਤਾਂ ਜੀ ਇਹ ਤਾਂ ਸੁਣਿਆ ਤੁਸੀਂ ਲੋਕ ਗੀਤ। ਹੁਣ ਅਸੀਂ ਗੱਲ ਕਰਨੀ ਦਹੇਜ ਪ੍ਰਥਾ ਦੀ। ਆਹਰੇ ਭਾਰਤੀ ਸਮਾਜਾਂ 'ਚ ਫੈਲੀ ਰਹੀ ਕਈ ਕੁਰੀਤੀਆਂ ਇਸ ਗੌਰਵਸ਼ਾਲੀ ਸਮਾਜਾਂ ਦੇ ਮੱਥੇ ਪਰ ਕਲੰਕੀਆਂ। ਜਾਤੀ ਪਾਤੀ, ਛੂਆਛੂਤ ਔਰ ਦਹੇਜ ਜਿਹੀ ਪ੍ਰਥਾ ਦੇ ਕਾਰਨ ਵਿਸ਼ਵ ਦੇ ਉੱਨਤ ਸਮਾਜਾਂ 'ਚ ਆਹਾਰਾ ਸਿਰ ਸ਼ਰਮਾ ਨੇ ਚੁੱਕੀਆਂ ਵਾਂ। ਟੈਮਾਂ ਟੈਮਾਂ ਪਰ ਕਈ ਸਮਾਜ ਸੁਧਾਰਕੇ ਇਹਨਾਂ ਕੁਰੀਤੀਆਂ 'ਚੋਂ ਮਿਟਾਉਣ ਖਾਤਰ ਬਹੁਤ ਜ਼ਿਆਦਾ ਮਿਹਨਤ ਕੀਤੀ, ਪਰ ਇਹਨਾਂ ਕੁਰੀਤੀਆਂ ਦਾ ਖਾਤਮਾ ਨਹੀਂ ਹੋਇਆ। ਅਖਬਾਰਾਂ ਦੇ ਪੇਜ ਬਦਲੀਏ ਤਾਂ ਇਹੜੇ ਸਮਾਚਾਰ ਸੁੱਝੇ, ਸੱਸੇ ਬਹੂਆ ਪਰ ਤੇਲ ਛਿੜਕੇ ਨੇ ਅੱਗ ਲਗਾਈ ਤੀ, ਦਹੇਜਾ ਦੇ ਲੋਭੀਏ ਬਰਾਤ ਵਾਪਿਸ ਕਰਤੀ, ਸਟੋਵ ਜਾਂ ਗੈਸਾਂ ਨੇ ਬਹੂਆ ਦੀ ਮੌਤ ਹੋਈ ਗਈ। ਇਹਨਾਂ ਖਬਰਾਂ 'ਚੋਂ ਪੜ੍ਹੀ ਨੇ ਆਹਰੇ ਸਰੀਰਾਂ ਦੇ ਬਾਲ ਜੇ ਸੈ ਖੜੇ ਹੋਈ ਹੋਏ। ਭਾਰਤੀ ਸਮਾਜ ਆਪਣੀ ਸੰਸਕ੍ਰਿਤੀ, ਪਰੰਪਰਾ ਔਰ ਸੰਸਕਾਰਾਂ ਖਾਤਰ ਪੂਰੇ ਸੰਸਾਰਾਂ 'ਚ ਮਸ਼ਹੂਰ ਆ। ਇੱਥੇ ਵਿਆਹ ਦੋ ਆਦਮੀਆਂ ਰਾਹੀਂ ਨਹੀਂ ਬਲਕਿ ਦੋ ਟੱਬਰਾਂ ਦਾ ਪਵਿੱਤਰ ਸੰਬੰਧ ਮੰਨਿਆ ਜਾਵਾਂ। ਵਿਆਹ ਜੀਵਨਾਂ ਦਾ ਇੱਕ ਖਾਸ ਸੰਸਕਾਰ ਆ ਔਰ ਇਸ 'ਚੋਂ ਪ੍ਰੇਮ, ਵਿਸ਼ਵਾਸ ਔਰ ਸਨਮਾਨ ਦੇ ਆਧਾਰਾਂ ਪਰ ਨਿਭਾਇਆ ਜਾਵਾਂ। ਪਰ ਵਕਤਾਂ ਸੌਗੀ ਇਸ ਪਵਿੱਤਰ ਸੰਬੰਧਾਂ 'ਚ ਕਈ ਸਮਾਜਿਕ ਬੁਰਾਈਆਂ ਜੁੜੀ ਗਈਆਂ। ਇਹਨਾਂ 'ਚ ਸਭੀ ਤੋਂ ਖਤਰਨਾਕ ਔਰ ਘਾਤਕ ਸ਼ਰਮਨਾਕ ਪ੍ਰਥਾ ਦਹੇਜ ਪ੍ਰਥਾ ਹੀ। ਦਹੇਜ ਪ੍ਰਥੇ ਸਮਾਜਾਂ 'ਚੋਂ ਅੰਦਰਾਂ 'ਤੇ ਖੋਖਲਾ ਕਰਤਿਆ। ਇਹ ਸਿਰਫ ਆਰਥਿਕ ਬੋਝ ਹੀ ਨਹੀਂ ਬਲਕਿ ਮਾਨਵਤਾ ਪਰ ਲਗਿਰਾ ਇੱਕ ਸਮਾਜਿਕ ਕਲੰਕ ਆ। ਦਹੇਜ ਪ੍ਰਥਾ ਦੀ ਵਜ੍ਹਾ ਨੇ ਅੱਜ ਕਈ ਪਰਿਵਾਰ ਦੁੱਖ ਔਰ ਸੰਕਟਾਂ ਦਾ ਸਾਹਮਣਾ ਕਰਿਆ ਦੇ। ਕੁੜੀਆਂ ਜੋ ਕਿਤੇ ਕਿਤੇ ਬੋਝ ਸਮਝਿਆ ਜਾਵਾਂ ਔਰ ਵਿਆਹ ਜੇ ਪਵਿੱਤਰ ਬੰਧਨਾਂ 'ਚੋਂ ਲੈਣ ਦੇਣ ਦਾ ਮਾਧਿਅਮ ਬਣਾਈ ਦਿੱਤੀ ਗਈ ਰਾ। ਇਹ ਹੀ ਵਜ੍ਹਾ ਹੀ ਕਿ ਦਹੇਜ ਪ੍ਰਥਾ 'ਚੋਂ ਖਤਮ ਕਰਨਾ ਵਕਤਾਂ ਦੀ ਸਭੀ 'ਤੇ ਬੜੀ ਜ਼ਰੂਰਤ ਬਣੇਗੀ। ਵਿਆਹ ਦੇ ਵਕਤ ਕੁੜੀਆਂ ਦੇ ਟੱਬਰਾਂ ਦੇ ਤਰਫਾਂ 'ਤੇ ਲੜਕੇ ਵਾਲਿਆਂ 'ਚੋਂ ਪੈਸੇ, ਗਹਿਣੇ, ਗਾੜੀ, ਫਰਨੀਚਰ ਜਾਂ ਹੋਰ ਕੋਈ ਕੀਮਤੀ ਸਮਾਨ ਦੇਣਾ ਇਸ 'ਚੋਂ ਦਾਜ ਬੋਲਿਆ ਹੈ। ਪੁਰਾਣੇ ਜ਼ਮਾਨੇ 'ਚ ਮਾਤਾ ਪਿਤਾ ਆਪਣੀ ਬੇਟੀਆਂ 'ਚੋਂ ਪਿਆਰਾਂ ਨੇ ਦਾਜ ਦੇਵਾਂ ਥੇ ਤਾਂ ਕਿ ਸਹਿ ਆਪਣੇ ਨੌਵੇਂ ਜੀਵਨਾਂ 'ਚ ਸੁਖਾਂ ਨੇ ਰਹਿ ਸਕੇ। ਉਸ ਵਕਤ ਆਪਣੀ ਇੱਛਾ ਨੇ

ਦਾਜ ਦੇਵਾਂ ਥੇ। ਪਰ ਹੁਣ ਤਾਂ ਦਾਜ ਮੰਗੀ ਨੇ ਕਰਾਂ ਔਰ ਇਹ ਜ਼ਰੂਰੀ ਪ੍ਰਥਾ ਬਣੇਗੀ। ਅੱਜ ਇਹ ਸਥਿਤੀ ਕਿ ਲੋਕ ਵਿਆਹ ਤੋਂ ਪਹਿਲੇ ਹੀ ਦਾਜਾਂ ਦੀ ਮੰਗ ਕਰਨੇ ਲਗਾ। ਸਮਾਜ 'ਚ ਬਹੁਤ ਪਹਿਲੇ ਤਾਂ ਇਹ ਧਾਰਨਾ ਬਣੀ ਰਹੀ ਕਿ ਕੁੜੀ ਪਰਾਇਆ ਧਰਨੀ। ਇਸੇ ਸੋਚਾਂ ਦੇ ਕਾਰਨ ਮਾਤਾ ਪਿਤਾ ਵਿਆਹ ਦੇ ਟਾਈਮ ਜ਼ਿਆਦਾ ਤੋਂ ਜ਼ਿਆਦਾ ਪੈਸਾ ਜਾਂ ਦਾਜ ਦੇਣ ਦੀ ਕੋਸ਼ਿਸ਼ ਕਰਾਂ। ਅੱਜ ਕਣੇ ਟਾਈਮਾਂ 'ਚ ਲੋਕ ਸਮਾਜਾਂ 'ਚ ਆਪਣੀ ਪ੍ਰਤਿਸ਼ਠਾ ਦੱਸਣੇ ਖਾਤਰ ਦਾਜ ਲਿਵਾਂ ਔਰ ਦੇਵਾਂ ਹੈ। ਸ਼ਿਕਸ਼ਾ ਦੀ ਕਮੀ ਦੇ ਕਾਰਨ ਲੋਕ ਦਹੇਜ ਪ੍ਰਥਾ ਦੇ ਦੁਸ਼ਪਰਿਣਾਮਾਂ ਜੋ ਨਹੀਂ ਸਮਝ ਸਕਦੇ। ਗਾਵਾਂ 'ਚ ਇਹ ਸਮੱਸਿਆ ਜ਼ਿਆਦਾ ਦੇਖਣੇ ਜੋ ਮਿਲਣਾ ਹੈ। ਕੁਛ ਲੋਕ ਅਮੀਰ ਪਰਿਵਾਰਾਂ 'ਤੇ ਜ਼ਿਆਦਾ ਦਾਜਾਂ ਦੀ ਇੱਛਾ ਰੱਖਾਂ ਹੈ ਔਰ ਕੁਛ ਵਿਆਹ ਇਸਦੇ ਆਧਾਰਾਂ ਪਰ ਹੀ ਤੈਅ ਕੀਤੇ ਜਾਵਾਂ। ਦਹੇਜ ਪ੍ਰਥਾ ਸਮਾਜਾਂ ਖਾਤਰ ਹਾਨੀਕਾਰਕ ਹੀ। ਦਾਜਾਂ ਦੇ ਡਰਾਂ 'ਤੇ ਕਈ ਲੋਕ ਬੇਟੀਆਂ ਦੇ ਜਨਮਾਂ ਜੋ ਬੋਝ ਸਮਝਾਂ। ਗਰੀਬ ਔਰ ਮੱਧਮ ਵਰਗੀ ਪਰਿਵਾਰ ਆਪਣੀ ਬੇਟੀਆਂ ਦੇ ਵਿਆਹ ਖਾਤਰ ਕਰਜ਼ਾ ਲਿਵਾਂ ਹੈ ਔਰ ਫਿਰ ਹੀ ਇਸ ਕਰਜ਼ੇ ਜੋ ਜੀਵਨ ਭਰ ਚੁਕਾਉਂਦੇ ਰਹਾਂ ਹੈ। ਔਰ ਜੇ ਦਾਜਾਂ ਦੀ ਮੰਗ ਪੂਰੀ ਨਾ ਹੋ ਤਾਂ ਵਿਆਹ ਤੋਂ ਬਾਅਦ ਕੁੜੀਆਂ ਜੋ ਮਾਨਸਿਕ ਔਰ ਸਰੀਰਕ ਰੂਪਾਂ 'ਤੇ ਤੰਗ ਕੀਤੀਆਂ ਜਾਵਾਂ। ਕਈ ਔਰਤਾਂ ਜੋ ਅਪਮਾਨ ਔਰ ਅੱਤਿਆਚਾਰ ਸਹਿਣਾ ਪਵਾਂ। ਦਹੇਜ ਕੁਪ੍ਰਥਾ ਦਾ ਇੱਕ ਮੁੱਖਿਆ ਕਾਰਨ ਇਹ ਵੀ ਆ ਕਿ ਅੱਜਾ ਤੱਕ ਅਸੀਂ ਔਰਤਾਂ ਜੋ ਮਰਦਾਂ ਦੇ ਬਰਾਬਰ ਨਹੀਂ ਸਮਝੇ। ਮੁੰਡੂਆਂ ਵਾਲੇ ਸੋਚੇ ਕਿ ਸਹਿ ਕੁੜੀਆਂ ਵਾਲਿਆਂ ਪਰ ਬਹੁਤ ਬੜਾ ਅਹਿਸਾਨ ਕਰਿਆ ਦੇ ਔਰ ਇਹ ਨਹੀਂ ਵਿਆਹ ਤੋਂ ਬਾਅਦ ਵੀ ਸਹਿ ਕੁੜੀਆਂ ਜੋ ਮਨਾਂ 'ਤੇ ਆਪਣੇ ਪਰਿਵਾਰਾਂ ਦਾ ਹਿੱਸਾ ਨਹੀਂ ਬਣਾ ਪਾਉਂਦੇ। ਇਹੀ ਵਜ੍ਹਾ ਹੀ ਸ ਭੋਲੀ ਭਾਲੀ ਭਾਵੁਕ ਯੁਵਤੀਆਂ ਜੋ ਇਤਨੀ ਕਠੋਰ ਸਜ਼ਾ ਦੇਵਾਂ ਹੈ ਔਰ ਦਹੇਜ ਪ੍ਰਥਾ ਜੋ ਖਤਮ ਕਰਨੇ ਖਾਤਰ ਯੁਵਕਾਂ ਜੋ ਐਸੇ ਅੱਗੇ ਆਉਣਾ ਚਾਹੀਏ। ਤਿੰਨਾਂ ਜੋ ਚਾਹੀਏ ਕਿ ਸਹਿ ਆਪਣੇ ਮਾਤਾ ਪਿਤਾ ਔਰ ਅੰਨਿਆਂ ਸੰਬੰਧੀਆਂ ਜੋ ਸਪਸ਼ਟ ਸ਼ਬਦਾਂ 'ਚ ਬੋਲੀ ਦੇਵੇ ਕਿ ਸ਼ਾਦੀ ਹੋਣੀ ਤਾਂ ਬਿਨਾਂ ਦਹੇਜਾਂ 'ਤੇ, ਨਾ ਕੁਛ ਲੈਣਾ ਔਰ ਨਾ ਕੁਛ ਦੇਣਾ। ਦਹੇਜ ਪ੍ਰਥਾ ਜੋ ਘੱਟ ਕਰਨ 'ਚ ਔਰਤਾਂ ਦਾ ਆਰਥਿਕ ਦ੍ਰਿਸ਼ਟੀਆਂ 'ਚ ਸੁਤੰਤਰ ਹੋਣਾ ਵੀ ਬਹੁਤ ਹੱਦ ਤੱਕ ਸਹਾਇਕ ਹੋਵਾਂ। ਆਪਣੇ ਪੈਰਾਂ ਪਰ ਖੜੀ ਯੁਵਤੀਆਂ ਜੋ ਲੋਕ ਅਨਾਪ ਸ਼ਨਾਪ ਵੀ ਨਹੀਂ ਬੋਲੀ ਸਕਦੇ। ਸ 24 ਘੰਟੇ ਘਰਾਂ 'ਚ ਬੰਦ ਨਹੀਂ ਰਹਿਣੀ ਔਰ ਸਾਸੂ ਨਣਦਾਂ ਦੇ ਤਾਨੇ 'ਤੇ ਵੀ ਬਚੀ ਰਹਿਣੀ। ਦਹੇਜ ਪ੍ਰਥਾ ਆਹਰੇ ਸਮਾਜਾਂ ਦਾ ਕੋੜ ਆ। ਇਹ ਪ੍ਰਥਾ ਸਾਬਿਤ ਕਰਾਈ ਕਿ ਅਸੀਂ ਆਪੋ ਜੋ ਸੱਭਿਅ ਆਦਮੀ ਨਹੀਂ ਬੋਲੀ ਸਕਦੇ। ਜਿਸ ਸਮਾਜਾਂ 'ਚ ਬਹੂਆਂ ਜੋ ਪਿਆਰਾਂ ਦੀ ਜਗ੍ਹਾ ਯਾਤਨਾ ਦਿੱਤੀ ਜਾਏ ਸਹਿ ਸਮਾਜ ਸੱਭਿਆ ਨਹੀਂ ਬਲਕਿ ਅਸੱਭਿਆ ਕਹਿਲਾਵਾਂ। ਹੁਣ ਇਹੜਾ ਵਕਤ ਆ ਕਿ ਸਾਰੇ ਮੇਲੇ ਨੇ ਇਸਾ ਕੁਰੀਤੀਆਂ ਜੋ ਜੜ੍ਹਾਂ 'ਤੇ ਉਖਾੜੇ ਨੇ ਬਾਹਰ ਸੱਟੀ ਦੇ। ਲੋਕਾਂ ਜੋ ਸਾਦਗੀਆਂ ਨੇ ਵਿਆਹ ਕਰਨੇ ਚਾਹੀਏ, ਜ਼ਿਆਦਾ ਖਰਚੇ ਔਰ ਦਿਖਾਵੇ 'ਤੇ ਬਚਣਾ ਚਾਹੀਏ। ਦਹੇਜ ਪ੍ਰਥਾ ਭਾਰਤੀ ਸਮਾਜਾਂ ਪਰ ਲਗੀਰਾ ਇੱਕ ਗੰਭੀਰ ਸਮਾਜਿਕ ਕਲੰਕਾ। ਇਹਨੇ ਕਈ ਪਰਿਵਾਰਾਂ ਦੀ ਖੁਸ਼ੀਆਂ ਛਿੰਨੀ ਲਰੀਆਂ ਔਰ ਔਰਤਾਂ ਦੇ ਸਨਮਾਨਾਂ ਜੋ ਠੇਸ ਪਹੁੰਚਾਈ ਰਹੀ। ਇਹ ਪ੍ਰਥਾ ਨਾ ਸਿਰਫ ਇੱਕ ਬੁਰਾਈ ਬਲਕਿ ਮਾਨਵਤਾ ਦੇ ਵਿਰੁੱਧ ਅਪਰਾਧ ਵੀ ਆ। ਤਾਲੀ ਤੱਕ ਜੇ ਸਮਾਜ ਆਪਣੀ ਸੋਚ ਨਹੀਂ ਬਦਲਗਾ ਤਾਲੀ ਤੱਕ ਇਸ ਦਾ ਸਮੱਸਿਆ ਦਾ ਸਮਾਧਾਨ ਵੀ ਨਹੀਂ ਹੋਣਾ। ਆਹਾਂ ਸਭੀ ਦਾ ਇਹ ਫਰਜ਼ ਆ ਕਿ ਦਹੇਜ ਪ੍ਰਥਾ ਇਸਾਰਾ ਵਿਰੋਧ ਕਰੀਏ ਔਰ ਸਮਾਜਾਂ ਜੋ ਇਸਾ ਬੁਰਾਈ ਅਤੇ ਮੁਕਤ ਬਣਾਉਣ 'ਚ ਯੋਗਦਾਨ ਦੇਈਏ। ਆਹਾਂ ਜੋ ਇਹ ਸੋਚਣਾ ਚਾਹੀਏ ਕਿ ਬੇਟੀ ਕੋਈ ਬੋਝ ਨਹੀਂ ਬਲਕਿ ਪਰਿਵਾਰ ਔਰ ਸਮਾਜਾਂ ਦੀ ਸ਼ਾਨ ਹੈ। ਜੇ ਅਸੀਂ ਸਭ ਮਿਲੀ ਨੇ ਪ੍ਰਯਾਸ ਕਰੀਏ ਤਾਂ ਇੱਕ ਇਹੜਾ ਸਮਾਜ ਬਣਾਈ ਸਕਾਂ ਤਿੱਥੀ ਜੇ ਵਿਆਹ ਪ੍ਰੇਮ ਔਰ ਸਨਮਾਨ ਦਾ ਪ੍ਰਤੀਕ ਹੋ, ਨਾ ਕਿ ਧਨ ਔਰ ਲਾਲਚਾਰਾ ਵਿਆਪਾਰ। ਤਾਂ ਜੀ ਵਕਤ ਹੋਈ ਗਿਆ ਹੁਣ ਲੋਕ ਗੀਤਾਂ ਦਾ, ਚਲਾ ਲੋਕ ਗੀਤਾਂ ਦੇ ਪਾਸੇ।